0: ਗੀਤਾ ਸਰੋਤੋ ਹਾਂ ਇਹ ਪਿਆਰਾ ਦੇ ਆ ਲੋਕ ਗੀਤ ਸੁਣਿਆ ਕਹਿੰਦੇ ਸੰਜਦੀ ਬਿਲੇ ਜਣਕਾਰ ਸਾਰੇ ਪਸੰਦ ਆਈ ਹੋਣੀ ਹੈ।
1: ਹਾਂਜੀ
0: ਔਰ ਇਸ ਲੋਕ ਗੀਤ ਤੋਂ ਪਹਿਲਾਂ ਹਾਂ ਜਿਹੜੀ ਇਸ ਫਸਲ ਬੀਮਾ ਯੋਜਨਾ ਦੇ ਬਾਰੇ 'ਚ ਗੱਲ ਕਰਾਂ ਕਰਦੇ ਔਰ ਜਿੱਥੋਂ ਤੱਕ ਗੱਲ ਕਰੀਏ ਹਾਂ ਆਪਣੇ ਹਿਮਾਚਲ ਪ੍ਰਦੇਸ਼ ਦੀ ਤਾਂ ਇੱਥੋਂ ਵੀ ਜਿਹੜੀ ਇਸ ਅੱਜ ਕੱਲ੍ਹ ਹਾਂ ਖਰੀਫ ਦੀ ਫਸਲ ਜਿਹੜੀ ਇਸ ਲਗਾਈ ਹੈ ਔਰ ਸਾਡੇ ਜਿਹੜੇ ਕਿਸਾਨ ਉਹਨਾਂ ਨੇ ਜਿਹੜੀ ਇਸ ਫਸਲ ਬੀਮਾ ਜਿਹੜੇ ਇਸ ਆਪਣੇ ਫਸਲਾਂ ਦਾ ਕਰਵਾਇਆ ਹੈ ਔਰ ਇਹ ਫਸਲ ਬੀਮਾ ਜਿਹੜਾ ਸੈ ਜ਼ਿਲ੍ਹਾ ਸਤਰ ਪਰ ਔਰ ਬਲੋਕ ਸਤਰ ਪਰ ਅਲੱਗ ਅਲੱਗ ਜਿਹੜਾ ਸੈ ਹੋ ਸਕਦਾ ਹੈ ਨਾ।
1: ਹਾਂਜੀ
0: ਇਸ ਵਿੱਚ ਸਮਾਨਿਅਤ ਤੌਰ ਪਰ ਜਿਵੇਂ ਕਿ ਕੁਛ ਇੱਕ ਫਸਲਾਂ ਜਿਵੇਂ ਕਿ ਮੱਕਾ ਹੈ, ਧਾਨ ਹੈ, ਆਲੂ ਹੈ, ਟਮਾਟਰ ਹੈ, ਅਦਰਕ ਹੈ, ਮਟਰ, ਪੱਤਾ ਗੋਭੀ, ਫੁੱਲ ਗੋਭੀ, ਬਰੋਕਲੀ, ਇਹ ਕੁਛ ਇੱਕ ਸਬਜ਼ੀਆਂ ਔਰ ਫਸਲਾਂ ਜਿਹਨਾਂ ਕਿ ਹਾਂ ਆਪਣੀ ਫਸਲ ਦਾ ਬੀਮਾ ਜਿਹੜਾ ਸੈ ਇਹਨਾਂ ਸਬਜ਼ੀਆਂ ਦਾ ਕਰਵਾਈ ਸਕਦੇ ਹਨ ਹੈ ਨਾ। ਔਰ ਜਿਵੇਂ ਕਿ ਤੁਸੀਂ ਦੱਸਿਆ ਕਿ ਸਾਡੀ ਜਿਹੜੀ ਖਰੀਫ ਦੀ ਫਸਲ ਹੈ ਜਿਹੜੀ ਕਿ ਅੱਜ ਕੱਲ੍ਹ ਹਾਂ ਖੇਤਰਾਂ 'ਚ ਲਗਾਈ ਹੋ ਤਾਂ ਤਿਹਦਾ ਬੀਮਿਤ ਰਾਸ਼ੀ ਦਾ ਹਾਂ ਜੋ ਕੁੱਲ 2% ਹੀ ਪ੍ਰੀਮੀਅਮ ਦੇਣਾ ਪੈਂਦਾ ਔਰ ਰਵੀ ਫਸਲ ਦੀ ਗੱਲ ਕਰੀਏ ਤਾਂ ਇਸ ਵਿੱਚ 1.5% ਹੀ ਸਾਡੇ ਕਿਸਾਨਾਂ ਨੇ ਜਿਹੜਾ ਸੈ ਬੀਮੇ ਦਾ ਕੁੱਲ ਪ੍ਰੀਮੀਅਮ ਜਿਹੜਾ ਸੈ ਦੇਣਾ ਹੈ ਨਾ। ਬਾਕੀ ਤਾਂ ਸਰਕਾਰਾਂ ਇਹਦੀ ਜਿਹੜੀ ਸੈ ਭਰਪਾਈ ਕਰਨੀ ਹੁੰਦੀ ਹੈ। ਕੰਨੇ ਕੰਨੇ ਆਹਾਂ ਗੱਲ ਕਰਾਂ ਦੇ ਜਿਵੇਂ ਕਿ ਸਬਜ਼ੀਆਂ ਨੇ ਸਾਡੇ ਜਿਹੜੀ ਵਾਣਿਜਿਕ ਔਰ ਨਗਦੀ ਫਸਲਾਂ ਜਿਵੇਂ ਕਿ ਬਾਗਬਾਨੀ ਉਤਪਾਦਨ ਸਾਡੇ ਫਲ ਵਗੈਰਾ ਹੁੰਦੇ ਹੈ ਨਾ, ਇਹਨਾਂ ਦਾ ਵੀ ਜਿਹੜਾ ਸੈ ਕੁੱਲ ਪ੍ਰੀਮੀਅਮ ਦਾ 5% ਹੀ ਸਾਡੇ ਕਿਸਾਨਾਂ ਨੇ ਭੁਗਤਾਨ ਕਰਨਾ। ਬਾਕੀ ਜਿਹੜਾ ਸੀ ਸਾਡੇ ਰਾਜ ਸਰਕਾਰ ਔਰ ਕੇਂਦਰ ਸਰਕਾਰ ਜਿਹੜੀ ਸੀ ਬਹਿਨ ਕਰਦੀਆਂ ਨੇ ਹੈ ਨਾ।
1: ਹਾਂਜੀ
0: ਤਾਂ ਇਹ ਕੁੱਲੇ ਮਿਲਾਈ ਕੇ ਜਿਹੜਾ ਸੀ ਅਹਾਂ ਦੇ ਕਿਸਾਨ ਭਾਈ ਆਪਣੇ ਜਿਵੇਂ ਅਹਾਂ ਆਪਣਾ ਬੀਮਾ ਕਰਾਉਂਦੇ ਨੇ ਹੈ ਨਾ, ਜਾਂ ਫਿਰ ਸਾਡਾ ਕੋਈ ਕਾਰੋਬਾਰ ਹੁੰਦਾ ਹੈ ਜਾਂ ਫਿਰ ਅਹਾਂ ਗੱਡੀਆਂ ਰੱਖੀਆਂ ਨੇ ਤਿੰਨਾਂ ਦਾ ਵੀ ਅਹਾਂ ਬੀਮਾ ਕਰਵਾਉਂਦੇ ਨੇ ਹੈ ਨਾ, ਜ਼ਰੂਰੀ ਹੁੰਦਾ ਹੈ। ਔਰ ਉਸੇ ਤਰ੍ਹਾਂ ਅਹਾਂ ਜੋ ਆਪਣੇ ਜਿਹੜੀ ਫਸਲਾਂ ਨੇ ਨਗਦੀ ਫਸਲਾਂ ਨੇ ਖਰੀਫ ਹੈ ਚਾਹੇ ਰਵੀ ਫਸਲ ਹੈ ਇਹਨਾਂ ਸਾਰਿਆਂ ਦਾ ਇਹ ਬੀਮਾ ਜਿਹੜਾ ਸੀ ਕਰਾਉਣਾ ਚਾਹੀਦਾ ਹੈ ਨਾ।
1: ਜੀ ਪੰਚ ਜੀ ਤੁਸੀਂ ਬਿਲਕੁਲ ਠੀਕ ਬੋਲਿਆ, ਕਿਉਂਕਿ ਅਗਰ ਅਸਾਂ ਦੇ ਕਿਸਾਨ ਭਾਈ ਆਪਣੀ ਫਸਲ ਦਾ ਬੀਮਾ ਕਰਵਾਈ ਲੈਂਦੇ ਤਾਂ ਤਿੰਨਾਂ ਜੋ ਪਹਿਲੇ ਹੁੰਦਾ ਤਾਂ ਕਿ ਅਸਾਂ ਦੇ ਕਿਸਾਨ